0: منز گژھہِ خلوص آسن، خدمت خلقک خلوص، امہ سۭتۍ چھُ پانس تہِ اطمینان حٲصل سپدان تہٕ دل تہِ چھُ ڈنجہِ روزان۔ سامعین، آز چھِ بوموار، بوزو شریمد بھگوت گیتا پاٹھ تہٕ لیلا۔
1: श्री परमात्मने नमः। गीता शास्त्रमिदं पुण्यं यः पठेत् प्रयतः पुमान् विष्णोः पदमवाप्नोति।

ਰਿਸ਼ਾ ਆਕਾਸ਼ਵਾਣੀ ਸ੍ਰੀਨਗਰ ਕਾਹਬਜਿਤ 30 ਮਿਨਟ ਸਬਦ ਵਲੀਸਮਾਇਨ ਸੋਫੀਆਨ ਮੋਹਸਕੀ ਵਜੋ ਸਦਾਕਾਰ ਚ ਮੁਹੰਮਦ ਯੂਸੁਫ ਬੇਗ ਤਿਹਿੰਦ ਸਤੀ ਯਮਨਿਸ਼ ਬਜੋ ਇਸ ਮਕਾਮ ਮਾਜ਼।

ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਦੋਸਤ ਤੇ ਹੋਸਟ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਿਘਾ ਭਰੀ ਆਦਾਬ, ਸਤਿ ਸ੍ਰੀ ਅਕਾਲ। ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ ਤੇ ਰਿਵਾਇਤਨ ਅਸੀਂ ਗੀਤ ਦੇ ਨਾਲ ਕਰਦੇ ਹਾਂ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਸੌਗਾਤ।

ਮੌਸਮ ਆਪਣੇ ਨਾਲ ਕਈ ਤਰ੍ਹਾਂ ਦੇ ਤਜਰਬੇ ਵੀ ਲੈ ਆਉਂਦਾ ਹੈ। ਬੱਚਿਆਂ ਲਈ ਖੁਸ਼ੀ ਦਾ ਸਮਾਂ ਹੁੰਦਾ ਹੈ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਵੀ ਪੈਣਗੀਆਂ ਅਤੇ ਬੱਚੇ ਘਰ ਰਹਿ ਕੇ ਆਪਣਾ ਆਨੰਦ ਲੈਣਗੇ, ਆਪਣਾ ਸਮਾਂ ਆਪਣੇ ਘਰ ਦੇ ਪਰਿਵਾਰ ਨਾਲ ਬਿਤਾਉਣਗੇ ਅਤੇ ਪਰਿਵਾਰ ਨਾਲ ਹੀ ਕਿਤੇ ਘੁੰਮਣ ਵੀ ਜਾਣਗੇ ਅਤੇ ਆਪਣੇ ਪਿਆਰਿਆਂ ਨਾਲ, ਰਿਸ਼ਤੇਦਾਰਾਂ ਨਾਲ, ਦੋਸਤਾਂ ਨਾਲ ਸਮਾਂ ਬਿਤਾਉਣਗੇ। ਇਹ ਮੌਸਮ ਵਿੱਚ ਆਮ, ਤਰਬੂਜ਼, ਖਰਬੂਜ਼ਾ, ਲੀਚੀ ਅਤੇ ਖੀਰਾ ਵਰਗੇ ਫਲ ਬਾਜ਼ਾਰਾਂ ਵਿੱਚ ਭਰਪੂਰ ਮਿਲਦੇ ਹਨ। ਇਹ ਫਲ ਸਰੀਰ ਨੂੰ ਠੰਡਕ ਦਿੰਦੇ ਹਨ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਲੱਸੀ, ਨਿੰਬੂ ਪਾਣੀ ਅਤੇ ਹੋਰ ਠੰਡੇ ਪੈ ਵੀ ਇਸ ਮੌਸਮ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ। ਪਰ ਗਰਮੀ ਦੇ ਕੁਝ ਨੁਕਸਾਨ ਵੀ ਹਨ। ਬਹੁਤ ਜ਼ਿਆਦਾ ਗਰਮੀ ਜਦੋਂ ਹੁੰਦੀ ਹੈ ਉਸ ਦੇ ਕਾਰਨ ਲੂ ਵੀ ਲੱਗ ਜਾਂਦੀ ਹੈ, ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ। ਇਸ ਲਈ ਸਾਨੂੰ ਦਿਨ ਭਰ ਕਾਫੀ ਪਾਣੀ ਪੀਣਾ ਚਾਹੀਦਾ ਹੈ, ਹਲਕੇ ਅਤੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਦੁਪਹਿਰ ਦੀ ਤਿੱਖੀ ਧੁੱਪ ਵਿੱਚ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਘਰ ਤੇ ਅਸੀਂ ਬੈਠ ਕੇ ਸਾਰੇ ਸਾਡੇ ਕੰਮ ਨਹੀਂ ਹੋ ਸਕਦੇ। ਘਰ ਦੇ ਵੱਡਿਆਂ ਨੇ ਭਾਰ ਜਾ ਕੇ ਦਫ਼ਤਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਹਰ ਥਾਂ ਤੇ ਜਿਹੜੇ ਵੀ ਕੰਮ ਕਰਨ ਵਾਲੇ ਦਫ਼ਤਰ ਹਨ ਉਹਨਾਂ ਤੇ ਕੰਮ ਕਰਨ ਲਈ ਨਿਕਲਣਾ ਹੁੰਦਾ ਹੈ ਤੇ ਇਸ ਕਰਕੇ ਕੁਛ ਹਿਦਾਇਤਾਂ ਸਾਨੂੰ ਜ਼ਰੂਰ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਇਸ ਗਰਮੀ ਦੇ ਮੌਸਮ ਵਿੱਚ ਬਿਮਾਰ ਹੋਣ ਤੋਂ ਬਚ ਸਕੀਏ। ਇਸ ਦੇ ਨਾਲ ਸਾਨੂੰ ਵਾਤਾਵਰਣ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਰੁੱਖ ਲਗਾ ਕੇ ਅਸੀਂ ਗਰਮੀ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਾਂ। ਰੁੱਖ ਸਾਨੂੰ ਛਾਂ, ਸਾਫ਼ ਹਵਾ ਅਤੇ ਠੰਡਾ ਵਾਤਾਵਰਣ ਪ੍ਰਦਾਨ ਕਰਦੇ ਹਨ। ਪਾਣੀ ਦੀ ਬੱਚਤ ਕਰਨਾ ਵੀ ਹਰ ਨਾਗਰਿਕ ਦਾ ਫਰਜ਼ ਹੈ ਅਤੇ ਹਰ ਰੁੱਤ ਦੀ ਆਪਣੀ ਮਹੱਤਤਾ ਹੁੰਦੀ ਹੈ। ਜੇ ਅਸੀਂ ਗਰਮੀ ਦੇ ਮੌਸਮ ਵਿੱਚ ਸਹੀ ਸਾਵਧਾਨੀਆਂ ਅਪਣਾਈਏ ਅਤੇ ਕੁਦਰਤ ਦੀ ਸੰਭਾਲ ਕਰੀਏ ਤਾਂ ਇਹ ਰੁੱਤ ਵੀ ਸਾਡੇ ਲਈ ਸੁਖਦਾਈ ਅਤੇ ਲਾਭਦਾਇਕ ਬਣ ਸਕਦੀ ਹੈ। ਸਾਥੀਓ, ਇਸੇ ਤਰ੍ਹਾਂ ਗੱਲਬਾਤ ਜਾਰੀ ਰਹੇਗੀ। ਵੇਲਾ ਹੋ ਚੱਲਿਆ ਹੈ ਇੱਕ ਪਿਆਰੇ ਜਿਹੇ ਗੀਤ ਦਾ।

गर्मी आई सूरज हसया, सोने वर्गा अंबर वसया। गर्मी आई सूरज हसया, सोने वर्गा अंबर वसया। तपदी तुपते गर्म हवावां, रुखां हेठां ठंडियां छावां। रुखां हेठां ठंडियां छावां, आम तरबूज ते खरबूजे, रंग बिरंगे मिठे फल सूजे। लस्सी शिकंजी ठंडा पानी, इन्हां नाल मिले ताजगी राणी। आओ रुख असी सब लगाइए, धरती मां नूं हरी बढ़ाइए। पानी दे हर बूंद बचाइए, पानी दी हर बूंद बचाइए। सुंदर भविख सब मिल बढ़ाइए, सुंदर भविख सब मिल बढ़ाइए। गर्मी पावे तिखी होवे, गर्मी पावे तिखी होवे। कुदरत नाल प्यार सदा ही सोवे, कुदरत नाल प्यार सदा ही सोवे। साथियो अज असी गलबात कर रहे हैं गर्मी दे बारे अते साडे इत्थे वादी दे विच, क्योंकि गर्मी घट पैंदी है पर जिन्नी देर भी पैंदी है बहुत तेज गर्मी पैंदी है, क्योंकि दोपहर दे समय सूरज जड़ा है उसका तापमान बहुत वध जांदा है, क्योंकि बहुत सारे सैलानी जड़े हन बाहर तो वक् वक् देशां तो वक् वक् बाहर दे शहरां तो भारत दे बाकी शहरां तो साढ़े वादी दे विच घूमण लई आउंदे हन। इस गर्मी दे कारण जदों उन्हों छुट्टियां पैंदियां हन ते जरूर साढ़े इत्थे दी खूबसूरत वादी साढ़े कुदरत दा नज़ारा वेखण लई इत्थे दा ਉਹ ਆਉਂਦੇ ਹਨ। ਤੇ ਸਾਡੇ ਇੱਥੇ ਵੀ ਜਦੋਂ ਵੀ ਛੁੱਟੀਆਂ ਪੈਂਦੀਆਂ ਹਨ ਬੱਚੇ ਜਿਹੜੇ ਹਨ ਉਹ ਵੀ ਆਪਣੇ ਰਿਸ਼ਤੇਦਾਰਾਂ ਨਾਨਕਿਆਂ ਦੇ ਘਰ ਅਤੇ ਬਾਕੀ ਥਾਵਾਂ 'ਤੇ ਘੁੰਮਣ ਲਈ ਜਾਂਦੇ ਹਨ। ਸਾਥੀਓ ਕੁਛ ਕੁ ਸਾਵਧਾਨੀਆਂ ਨਾਲ ਅਸੀਂ ਇਸ ਗਰਮੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਬਿਮਾਰੀ ਤੋਂ ਬਚਾ ਸਕਦੇ ਹਾਂ। ਦਿਨ ਭਰ ਵੱਧ ਤੋਂ ਵੱਧ ਪਾਣੀ ਪੀਓ ਤਾਂ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਦੁਪਹਿਰ 12 ਵਜੇ ਤੋਂ 4 ਵਜੇ ਤੱਕ ਤਿੱਖੀ ਧੁੱਪ ਵਿੱਚ ਬਾਹਰ ਜਾਣ ਤੋਂ ਥੋੜਾ ਪਰਹੇਜ਼ ਕਰੋ। ਹਲਕੇ ਰੰਗਾਂ ਦੀ ਸੂਤੀ ਅਤੇ ਢਿੱਲੇ ਕੱਪੜੇ ਪਹਿਨਣੇ। ਬਾਹਰ ਨਿਕਲਦੇ ਸਮੇਂ ਟੋਪੀ, ਛਤਰੀ ਜਾਂ ਗਮਛੇ ਦੀ ਵਰਤੋਂ ਕਰਨੀ। ਤਾਜ਼ੇ ਫਲ, ਸਲਾਦ ਅਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ। ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥ ਪੀਂਦੇ ਰਹਿਣੇ ਚਾਹੀਦੇ ਹਨ। ਬਾਸੀ ਜਾਂ ਖੁੱਲ੍ਹਾ ਰੱਖਿਆ ਹੋਇਆ ਭੋਜਨ ਖਾਣ ਤੋਂ ਸਾਨੂੰ ਬਚਣਾ ਚਾਹੀਦਾ ਹੈ। ਜੇ ਬਹੁਤ ਜ਼ਿਆਦਾ ਪਸੀਨਾ, ਚੱਕਰ ਆਉਣ ਜਾਂ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਛਾਂ ਵਿੱਚ ਆਰਾਮ ਕਰਨਾ ਚਾਹੀਦਾ ਹੈ ਅਤੇ ਪਾਣੀ ਪੀਣਾ ਚਾਹੀਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਗਰਮੀ ਤੋਂ ਜਲਦੀ ਪ੍ਰਭਾਵਿਤ ਹੋ ਸਕਦੇ ਹਨ। ਵੱਧ ਤੋਂ ਵੱਧ ਰੁੱਖ ਲਗਾਉਣਾ, ਪਾਣੀ ਦੀ ਬੱਚਤ ਕਰਨਾ, ਵਾਤਾਵਰਨ ਨੂੰ ਠੰਡਾ ਅਤੇ ਸਿਹਤਮੰਦ ਰੱਖਣਾ, ਇਹ ਸਭ ਤੋਂ ਜ਼ਿਆਦਾ ਜਿਹੜਾ ਹੈ ਇਸ ਦੀ ਸਾਵਧਾਨੀ ਸਾਨੂੰ ਕਰਨੀ ਚਾਹੀਦੀ ਹੈ। ਅਤੇ ਆਮ ਤੌਰ 'ਤੇ ਅੱਜ ਕੱਲ੍ਹ ਇਸ ਰੁੱਤ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਪੇਟ ਦਰਦ, ਆਮ ਤੌਰ ਵਿੱਚ ਉਲਟੀ ਆਉਣਾ, ਇਹ ਜਿਹੜੀਆਂ ਚੀਜ਼ਾਂ ਹਨ ਇਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਰਕੇ ਸਾਨੂੰ ਆਪਣੇ ਭੋਜਨ ਦਾ ਬਹੁਤ ਧਿਆਨ ਰੱਖਣਾ ਹੈ। ਕੁਛ ਵੀ ਐਸੀ ਚੀਜ਼ ਸਾਨੂੰ ਇਸ ਸਮੇਂ ਨਹੀਂ ਖਾਣੀ ਚਾਹੀਦੀ ਜਿਸ ਦੇ ਕਾਰਨ ਸਾਡੀ ਤਬੀਅਤ ਖਰਾਬ ਹੋ ਜਾਵੇ। ਅਤੇ ਜਦੋਂ ਵੀ ਅਸੀਂ ਗਰਮੀ ਦੇ ਮੌਸਮ ਵਿੱਚ ਘਰ ਤੋਂ ਬਾਹਰ ਨਿਕਲੀਏ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਦੀ ਬੋਤਲ ਨਾਲ ਜ਼ਰੂਰ ਰੱਖਣੀ ਚਾਹੀਦੀ ਹੈ। ਸੂਰਜ ਦੀ ਸਿੱਧੀ ਤਪ ਤੋਂ ਬਚਣ ਲਈ ਐਨਕ ਟੋਪੀ ਜ਼ਰੂਰ ਵਰਤਣੀ ਚਾਹੀਦੀ ਹੈ। ਅਤੇ ਦਿਨ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, ਭਾਵੇਂ ਸਾਨੂੰ ਪਿਆਸ ਨਾ ਵੀ ਲੱਗੇ ਮਗਰ ਇਸ ਗਰਮੀ ਦੇ ਵਿੱਚ ਪਿਆਸ ਤੇ ਲੱਗਦੀ ਹੈ ਤੇ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਬਿਨਾਂ ਲੋੜ ਦੇ ਕਠਿਨ ਸਰੀਰਕ ਕੰਮ ਤਿੱਖੀ ਧੁੱਪ ਵਿੱਚ ਨਹੀਂ ਕਰਨੇ ਚਾਹੀਦੇ। ਖਾਣਾ ਸਾਫ਼ ਸੁਥਰਾ ਤੇ ਤਾਜ਼ਾ ਬਿਮਾਰੀਆਂ ਨੂੰ ਬਚਾ ਸਕਦਾ ਹੈ। ਘਰ ਨੂੰ ਹਵਾਦਾਰ ਰੱਖਣਾ ਅਤੇ ਜਿੱਥੇ ਸੰਭਵ ਹੋਵੇ ਠੰਡੀ ਹਵਾ ਦਾ ਪ੍ਰਬੰਧ ਕਰਨਾ ਬਹੁਤ ਹੀ ਜ਼ਰੂਰੀ ਹੈ। ਚਾਹ, ਕੌਫੀ ਅਤੇ ਬਹੁਤ ਜ਼ਿਆਦਾ ਮਿੱਠੇ ਜਾਂ ਠੰਡੇ ਪੈ ਘੱਟ ਪੀਓ, ਯਾਨੀ ਜਿਹੜੇ ਵੀ ਪਦਾਰਥ ਜ਼ਿਆਦਾ ਮਿੱਠੇ ਹੁੰਦੇ ਹਨ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਬੱਚਿਆਂ ਨੂੰ ਲੰਬੇ ਸਮੇਂ ਲਈ ਧੁੱਪ ਵਿੱਚ ਖੇਡਣ ਨਾ ਦਿਓ, ਕਿਉਂਕਿ ਅਗਰ ਉਹ ਲੰਬੇ ਸਮੇਂ ਦੇ ਵਿੱਚ ਧੁੱਪ ਵਿੱਚ ਖੇਡਣਗੇ ਤੇ ਉਹਨਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਜੇ ਲੂ ਲੱਗਣ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਚੱਕਰ ਜਾਂ ਉਲਟੀ ਮਹਿਸੂਸ ਹੋਣਾ ਤਾਂ ਤੁਰੰਤ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਪੰਛੀਆਂ ਅਤੇ ਬੇਜ਼ੁਬਾਨ ਜਾਨਵਰਾਂ ਲਈ ਵੀ ਬਾਹਰ ਪਾਣੀ ਦਾ ਬਰਤਨ ਜ਼ਰੂਰ ਰੱਖਣਾ ਚਾਹੀਦਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿਉਂਕਿ ਉਹ ਵੀ ਜੀਵ ਹਨ, ਉਹਨਾਂ ਵਿੱਚ ਵੀ

ਹੈਰਾਨ ਹੁੰਦੀ ਹੈ ਤੇ ਸਾਨੂੰ ਆਪਣੇ ਆਸੇ ਪਾਸੇ ਇਨ੍ਹਾਂ ਕੁਦਰਤੀ ਨਿਆਮਤਾਂ ਦਾ ਧਿਆਨ ਵੀ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸਾਨੂੰ ਆਪਣੇ ਵਾਤਾਵਰਨ ਨੂੰ ਹਰਿਆ ਭਰਿਆ ਕਰਨ ਲਈ ਆਪਣੇ ਘਰ ਦੇ ਆਸ-ਪਾਸ ਆਪਣੇ ਘਰ ਦੇ ਸਾਹਮਣੇ ਵਿਹੜੇ ਦੇ ਵਿੱਚ ਜ਼ਰੂਰ ਪੇੜ ਪੌਦਿਆਂ ਨੂੰ ਲਗਾਉਣਾ ਚਾਹੀਦਾ ਹੈ ਅਤੇ ਬਾਹਰੋਂ ਆ ਕੇ ਤੁਰੰਤ ਬਹੁਤ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਸਾਥੀਓ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ ਆਪਣੇ ਗੀਤਾਂ ਦੀ ਲਾਇਬ੍ਰੇਰੀ ਵਿੱਚੋਂ ਤੁਹਾਡੇ ਲਈ ਨਜ਼ਰ ਕਰਦੇ ਹਾਂ ਇੱਕ ਹੋਰ ਇਹ ਗੀਤ

ਸਾਥੀਓ, ਗਰਮੀ ਦੇ ਇਸ ਮੌਸਮ ਵਿੱਚ ਕਿਸੇ ਵਿਅਕਤੀ ਨੂੰ ਲੂ ਲੱਗ ਜਾਵੇ ਤਾਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਤੁਰੰਤ ਇਹ ਕਦਮ ਚੁੱਕਣੇ ਚਾਹੀਦੇ ਹਨ। ਮਰੀਜ਼ ਨੂੰ ਤੁਰੰਤ ਠੰਡਾ ਪਾਣੀ ਜਾਂ ਛਾਂ ਵਾਲੀ ਥਾਂ ਤੇ ਲੈ ਜਾਓ। ਤੰਗ ਜਾਂ ਵਾਧੂ ਕੱਪੜੇ ਢਿੱਲੇ ਕਰ ਦਿਓ ਅਤੇ ਸਰੀਰ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰੋ। ਜੇ ਵਿਅਕਤੀ ਹੋਸ਼ ਵਿੱਚ ਆ ਜਾਵੇ ਤਾਂ ਉਸਨੂੰ ਥੋੜਾ ਥੋੜਾ ਕਰਕੇ ਪਾਣੀ ਜਾਂ ORS ਦਾ ਜਿਹੜਾ ਘੋਲ ਨਿੰਬੂ ਪਾਣੀ ਪਿਲਾਉਣਾ ਚਾਹੀਦਾ ਹੈ। ਮੱਥੇ, ਗਰਦਨ ਅਤੇ ਬਾਹਾਂ ਤੇ ਠੰਡੇ ਪਾਣੀ ਦੀਆਂ ਪੱਟੀਆਂ ਕਰੋ। ਜੇ ਤੇਜ਼ ਬੁਖਾਰ, ਚੱਕਰ, ਬੇਹੋਸ਼ੀ, ਉਲਟੀਆਂ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਾਕਟਰੀ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ

ਨਹੀਂ ਦੇਣੀ ਚਾਹੀਦੀ ਹੈ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਦਾ ਖਾਸ ਧਿਆਨ ਰੱਖੋ, ਕਿਉਂਕਿ ਇਹ ਗਰਮੀ ਦੇ ਪ੍ਰਭਾਵ ਲਈ ਵੱਧ ਸੰਵੇਦਨਸ਼ੀਲ ਹੋ ਸਕਦੇ ਹਨ। ਜੇ ਮਰੀਜ਼ ਬੇਹੋਸ਼ ਹੈ ਤਾਂ ਉਸ ਨੂੰ ਮੂੰਹ ਰਾਹੀਂ ਕੁਝ ਵੀ ਨਾ ਦਿਓ ਅਤੇ ਤੁਰੰਤ ਐਂਬੂਲੈਂਸ ਜਾਂ ਐਮਰਜੈਂਸੀ ਡਾਕਟਰੀ ਸਹਾਇਤਾ ਮੰਗੋ, ਕਿਉਂਕਿ ਸਮੇਂ ਸਿਰ ਦਿੱਤੀ ਗਈ ਪਹਿਲੀ ਸਹਾਇਤਾ ਅਤੇ ਡਾਕਟਰੀ ਇਲਾਜ ਗਰਮੀ ਨਾਲ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ।